ਹਰ ਗੜੀ ਫਸ ਕਰੀ ਸਰਵਿਸ ਮਿੰਟ ਮੇ ਮਨੀ ਹਿੰਗਾਫਾ ਕੁਰੀਆ ਗਲ ਗੜ ਮੇ ਮਿਗੰਦੇ ਟੀ ਟਾਈਮ ਰਿਕਵੈਸਟ ਸ਼ੋ ਤੇ ਸ਼ੋ ਵੇਸ ਨਿਮਾ ਕਾ ਹਮੇ ਮੇ ਆਈ ਦੇ ਮੇ ਦੁਗੇ ਹੋਵਨ ਤਵੇ ਸਮਾ ਇਹੋਂ ਤੇਰੇ ਨਵਰ ਹਿੱਗੇ ਅੰਬੀ ਕਮ ਉਮੀਦ ਕੋਰਾ ਮਾਦਾ ਮਾਸ ਹਾਦਰ ਗੜ ਫਾਣੇ ਰਹਿਗਾ ਟੀ ਟਾਈਮ ਰਿਕਵੈਸਟ ਕੇ ਮੋਰਿੰਗ ਆ ਸ਼ੋ ਏ ਕੁਰੀਆ ਦਾਣੇ ਐਮ ਹੁਰੀ ਹਾਇ ਤੇਰੇ ਨਵਸ ਦਵਤ ਤੇਮੋ ਮੇ ਦੁਗੇ ਟੀ ਟਾਈਮ ਰਿਕਵੈਸਟ ਨਿਮਾ ਲਾ ਫਿਨਾ ਮਕੇ ਲਾਣਾ ਵਸਲਾਮ ਅਲੈਕੁਮ।

0: ਨੂੰ ਆਉਂਦੀ ਹੈ 1 ਮੈਗਾਹਰਟਸ ਦੀ ਵਹੀ FM ਮਗਰਿਬ ਨਮਾਜ਼ ਦਾ ਵਕਤ।
1: ਅੱਲਾਹੁ ਅਕਬਰ ਅੱਲਾਹ

0: ਨੂੰ ਆਉਂਦੀ ਹੈ ਕਿ ਮੈਗਾਹਰਟਸ ਦੀ ਵਹੀ ਐਫ ਐਮ ਇਸ਼ਾ ਨਮਾ ਦੁਆ ਗੁੱਤ
1: ਅੱਲਾਹੁ ਅਕਬਰ ਅੱਲਾਹ